ਸਿਸਨ ਸਸਤਿਆਂ ਬੀਤਦੇ ਵਿਕਾਸ਼ੇ ਪੀਰਤੀ ਲਯਾਂ ਮਿਤਨਾ ਦੇ ਸਨਾਯੂ ਪੱਧਤੀ ਪਿਨਵੀ ਮਿਤਦੇ ਰੁਧਿਰੇ ਪਵਿੱਤਰਤਾਤਿਏਤਦੇ ਮਾਨਸਿਕ ਸੰਹਿੰਦਿਆਵ ਐਤਵੀ ਮਿਤਦੇ ਹੇਤੁਵਨ ਬੈਵੇ ਮਾਨਸਿਕ ਮੇਨ ශාරීරික සුවේද ධනවති සැලකිලි ජය පිරිත සියලු රෝගයන්ටද යක්ෂ බයටද ග්‍රහ දෝෂවලටද යහපත් ප්‍රතිඵල අත්කර දෙන බව පුරාතනයේ සිට පැවතින ජන විශ්වාසය. ජය පිරිත ශ්‍රවණය කරන ඔබටද